ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ, ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ, ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚਹੁੰ ਵਰਨਾ ਕੋ ਸਾਂਝ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜਨਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ, ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ, ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ? ਗੁਰੂ ਅੰਗਦ। ਗੁਰ ਅੰਗਦ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਤੇ ਜਿਉਂ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤਾਂ ਨਾ ਦੀਵਾ ਬਲ ਸਕਦਾ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਤੇ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ

ਕਿਸੇ ਵਾਸਤੇ ਵੀ ਕੋਈ ਭਿੰਨ ਭੇਤ ਨਹੀਂ ਹੈ। ਜੇ ਮੈਂ ਬਾਦਸ਼ਾਹ ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ। ਕੋਈ ਵੀ ਆ ਸਕਦਾ, ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ। ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ,

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚੋਂ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਈ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਹੇ ਪਰਮਾਤਮਾ,

ਜੋਹਰਾ ਫਿਰ ਗਿਆ, ਪਰ ਉਹਨਾਂ ਜਾਤ ਅਵਮਾਨੀਆਂ ਦੇ ਮਨ ਫਿਰ ਵੀ ਨਹੀਂ ਫਿਰੇ, ਉਹ ਉੱਥੇ ਦੇ ਉੱਥੇ ਖਲੋਤੇ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ, ਹੰਕਾਰੀਆਂ ਵੱਲ ਜਾਤ ਅਭਿਮਾਨੀਆਂ ਵੱਲ ਪਿੱਠ ਹੋ ਗਈ, ਨਾਮਦੇਵ ਨੂੰ ਮੁੱਖ ਸਾਹਮਣੇ ਵਿਖਾਇਆ ਪਰਮਾਤਮਾ ਨੇ, ਲੇਕਿਨ ਉਹਨਾਂ ਦੇ ਦਿਮਾਗ ਖੋਤੇ ਦੇ ਉੱਥੇ ਹੀ ਖੜੇ। ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹਨ। ਕੈਸੀ ਕਮਾਲ ਦੀ ਗੱਲ ਹੈ ਜੀ, ਨਾਮਦੇਵ ਹਰਿਮੰਦਰ ਵਿੱਚ ਉਦੋਂ ਵੀ ਬੈਠੇ ਸਨ, ਨਾਮਦੇਵ ਹਰਿਮੰਦਰ ਵਿੱਚ ਅੱਜ ਵੀ ਬੈਠੇ ਹੋਏ। ਹੈ ਕਿਸੇ ਸਿੱਖ ਦੀ ਤਾਕਤ ਕੋਈ ਆਖੇ ਕਿ ਨਾਮਦੇਵ ਜੀ ਤੁਸੀਂ ਪਰਾਂ ਹੋ ਜਾਓ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ? ਨਹੀਂ ਕੋਈ ਕਹਿ ਸਕਦਾ, ਕਿਉਂਕਿ ਇਹ ਮਾਨ ਬਖਸ਼ਿਆ ਗੁਰੂ ਅਰਜਨ ਸਾਹਿਬ ਨੇ, ਤੇ ਗੁਰੂ ਦਾ ਦਿੱਤਾ ਕੋਈ ਮਾਨ ਖੋ ਨਹੀਂ ਸਕਦਾ, ਕੋਈ ਲੈ ਨਹੀਂ ਸਕਦਾ। ਕੈਸੀ ਗੱਲ ਹੈ, ਉਸ ਵੇਲੇ ਸਮਾਜ ਵਿੱਚ ਇਹ ਹਾਲਤ ਸੀ, ਲੇਕਿਨ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਲ ਬਿਠਾ ਲਏ। ਅੱਜ ਦਾ ਮਨਿਸਟਰ ਨਾਲ ਕੁਰਸੀ ਬਰਦਾਸ਼ਤ ਨਹੀਂ ਕਰਦਾ, ਉਹ ਕਹਿੰਦਾ ਮੈਂ ਹੀ ਬਸ ਉੱਤੇ ਹੋਵਾਂ, ਮੇਰੇ ਨਾਲ ਨਾ ਕੋਈ ਬੋਵੇ। ਪਰ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਆਪਣੇ ਨਾਲ ਕਈਆਂ ਨੂੰ ਬਿਠਾਇਆ, ਇੱਕ ਰੂਹਾਨੀ ਥਾਲ ਤਿਆਰ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਰੂਹਾਨੀ ਰੂਹ ਦੀ ਖੁਰਾਕ, 36 ਪ੍ਰਕਾਰ ਦਾ ਜਿਹਦੇ ਅੰਦਰ ਭੋਜਨ ਹੈ, ਜਿਹਨੂੰ ਛੱਕ ਕੇ ਮਨੁੱਖ ਤ੍ਰਿਪਤ ਹੋ ਸਕਦਾ। ਹਾਲੇ ਕਿ ਨਾਮਦੇਵ ਨੇ ਆਵਾਜ਼ ਕਿਹੜੀ ਦਿੱਤੀ ਹੈ

ਗੱਲ ਰਾਮ ਦੇ ਨਾਂ ਦੀ ਹੈ, ਪਰ ਸਤਿਗੁਰ ਨੇ ਕਿਉਂ ਬੁਲਾਇਆ? ਉਹ ਕਹਿਣ ਲੱਗੇ, ਮੈਂ ਤੇਰੀ ਜਾਤ ਨੂੰ ਆਵਾਜ਼ ਨਹੀਂ ਦਿੱਤੀ, ਤੇਰੀ ਜੋਤ ਨੂੰ ਬੁਲਾ ਰਿਹਾ। ਜਿਹੜੀ ਜੋਤ ਇਸ ਗੱਲ ਦੀ ਗਵਾਹੀ ਕਰ ਰਹੀ ਹੈ, ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਉਸ ਤੋਂ ਬਿਨਾ ਕੌਣ ਬੋਲ ਸਕਦਾ? ਫਿਰ ਕਹਿੰਦੇ ਨੇ

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਘੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ ਹੈ।

ਜਿਸ ਪਾਸੇ ਮਰਜ਼ੀ ਝਾਤੀ ਮਾਰ ਕੇ ਵੇਖ ਲੋ, ਜੋਤ ਇੱਕੋ ਹੀ। ਸਦ ਬਲਵੰਡ ਜੀ ਵੀ ਕਹਿੰਦੇ ਨੇ, ਜੋਤ ਉਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ। ਭਾਈ ਜੋਤ ਇੱਕੋ ਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਆਖਣੀ ਆ? ਦਸਵਾਂ ਪਾਤਸ਼ਾਹ ਦੀ ਪ੍ਰਤੱਖ ਜੋਤ, ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਤੇ ਕੇਵਲ 6 ਗੁਰੂ ਸਾਹਿਬਾਨਾਂ ਦੀ, ਪਰ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰੋਂ ਨਾ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ। ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ ਨਾ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖੇ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦਿਆਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੀ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਛ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ, ਛਾਤੀਆਂ ਫੱਟੀਆਂ ਸਨ, ਧੜਕੀਆਂ ਜਵਾਨਾਂ ਦੇ ਕੱਟੇ ਪਏ ਸਨ। ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਣੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ, ਪਰ ਅੱਧ ਮੋਹਿਆਂ ਦੇ ਮੂੰਹ ਆਵਾਜ਼ ਆਏ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਦੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਸਿੱਖ ਸੁਣਦਾ ਕੀ ਕਰਦਾ? ਮਸ਼ਕ ਮੋਢੇ ਤੇ ਸਿੱਖ ਦਸਮੇਸ਼ਤੀ ਦਾ, ਬਿਨਾਂ ਵਿਤਕਰੇ ਪਾਣੀ ਪਲਾਈ ਜਾਂਦਾ, ਤੜਪ ਤੜਪ ਪੈ ਦੇਵਦੇ ਜਾਣ, ਜਿਹੜੇ ਜਾਣ ਉਹਨਾਂ ਦੀ ਜਾਨ ਵਿੱਚ ਪਾਈ ਜਾਂਦੀ। ਹੁਣ ਜਿਹਨੂੰ ਗਰਮੀ ਦੀ ਰੁੱਤ ਵਿੱਚ ਪਾਣੀ ਮਿਲ ਜਾਏ, ਪਹਿਲਾ ਪਾਣੀ ਜੀਉ ਹੈ, ਉਹ ਜੀਉ ਪੈਂਦਾ, ਪਾਣੀ ਪੀ ਕੇ ਜ਼ਿੰਦਾ ਹੋ ਜਾਂਦਾ, ਖੜਾ ਹੋ ਕੇ ਫਿਰ ਕਈਆਂ ਨਾਲ ਲੜਦਾ। ਪਰ ਕਿਸੇ ਗੁਰਾਂ ਪਾਸ ਜਾ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆ ਲਿਆ ਜੇ, ਮੋਇਆਂ ਵੈਰੀਆਂ ਤਾਂ ਹੀ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿੰਦੇ ਨੇ, ਤੁਹਾਡਾ ਵੈਰੀ ਕਿਹੜਾ ਬਣ ਗਿਆ ਬਈ? ਕਹਿ ਲੱਗੇ ਜੀ, ਆ ਭਾਈ ਘਨੱਈਆ ਇਹ ਸਾਡਾ ਵੈਰੀ ਹੈ, ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਣੇ ਆ, ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ। ਸਤਿਗੁਰ ਕਹਿਣ ਲੱਗੇ, ਬੁਲਾਓ ਘਨੱਈਏ ਨੂੰ। ਘਨੱਈਆ, ਤੈਨੂੰ ਸਤਿਗੁਰ ਯਾਦ ਕਰਦੇ ਨੇ। ਭਾਈ ਘਨੱਈਆ ਜੀ ਆ ਗਏ। ਜੀ ਮਹਾਰਾਜ, ਕੀ ਹੁਕਮ ਹੈ? ਭਾਈ ਘਨੱਈਆ, ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ ਹੈ। ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਘਨੱਈਆ ਕੀ ਕਹਿੰਦਾ? ਭਾਈ ਘਨੱਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ। ਜਿੱਥੇ ਪਾਣੀ ਚੋਨਾ ਨਾ, ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜ਼ਿਆ ਨਜ਼ਰ ਆਉਂਦੀ।
ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁਖ ਵਿੱਚ ਪਾਣੀ ਨਾ ਪਾਵੇ। ਲੋ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਜੂਹਾਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ। ਸਤਿਗੁਰੂ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰੂ ਨੇ ਫਿਰ ਪਤਾ ਕੀ ਕੀਤਾ, ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ, ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰੂ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਉਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖੇ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਹੈ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ, ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

ਜਾਗਣ ਪਿਛਲੇ ਪੈਰੇ। ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਵਾਹਿਗੁਰੂ। ਕਿਉਂਕਿ ਸਭ ਤੋਂ ਪਹਿਲਾਂ ਆਪਣੇ ਉੱਪਰ ਆਪ ਭਲਾ ਕਰਨਾ ਹੈ ਮਨੁੱਖ ਨੇ, ਨੀਂਦ ਦਾ ਤਿਆਗ ਕਰਨਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸੱਚ ਦਾ ਮਾਰਗ ਸਾਨੂੰ ਇਹ ਨਹੀਂ ਦੱਸਦਾ ਕਿ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਪੁੱਠੇ ਲਟਕ ਜਾਓ ਤਾਂ ਪ੍ਰਾਪਤੀ ਹੋਵੇਗੀ, ਜਾਂ ਘਰ ਬਾਰ ਤਿਆਗ ਦਿਓ, ਗ੍ਰਸਤ ਤਿਆਗ ਦਿਓ। ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਗੁਰੂ ਕੇ ਸਿੱਖ, ਜੇ ਤਿਆਗ ਕਰਨਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ, ਇਸ਼ਨਾਨ ਕਰ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਦੋਂ ਜੁੜੇਗਾ ਤਾਂ ਗੁਰੂ ਦੇ ਉਹ ਬਚਨ, ਬਾਣੀ ਦੇ ਬਚਨ, ਉਹ ਬੋਲ ਤੈਨੂੰ ਏਡੇ ਮਿੱਠੇ ਲੱਗਣਗੇ ਕਿ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਣਗੇ। ਇਸ ਲਈ ਜਿਨ੍ਹਾਂ ਨੇ ਇਹ ਨਾਮ ਦਾ ਰਸ ਪੀਤਾ, ਆਨੰਦ ਮਾਣਿਆ, ਉਹ ਇਹ ਸਮਾਂ ਕਦੇ ਸ਼ੌਂਕੇ ਨਹੀਂ ਬਿਤਾ ਸਕਦੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਜੋ 3 ਵਜੇ ਠੀਕ ਕੀਰਤਨ ਆਰੰਭ ਹੋ ਜਾਂਦਾ ਸੀ, ਆਪ ਤਾਂ 12:15 ਵਜੇ ਇਸ਼ਨਾਨ ਕਰਕੇ ਜੁੜ ਜਾਂਦੇ ਸਨ ਗੁਰੂ ਨਾਨਕ ਦੇ ਚਰਨਾਂ ਵਿੱਚ। ਠੀਕ 3 ਵਜੇ ਕੀਰਤਨੀਆਂ ਸਿੰਘਾਂ ਨੇ ਜੇ ਆ ਕੇ ਕੀਰਤਨ ਆਰੰਭ ਨਹੀਂ ਕਰ ਦਿੱਤਾ ਤਾਂ ਫਿਰ ਆਪ ਸ਼ਰੰਧਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਣਾ, ਆਪ ਕੀਰਤਨ ਕਰਨ ਲੱਗ ਜਾਣਾ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਤਾੜਨਾ ਕਰਨੀ ਕੀਰਤਨੀਆਂ ਨੂੰ, ਕਿਉਂ ਭਾਈ ਤੂੰ 5 ਮਿੰਟ ਲੇਟ ਆਇਆ, ਉਸ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ, ਸੱਚਖੰਡ ਵਿੱਚੋਂ ਤੇਰੇ 5 ਮਿੰਟ ਕੱਟੇ ਗਏ ਹਨ, ਦੱਸ ਇਹਦਾ ਦੇਣਾ ਕੌਣ ਦੇਵੇਗਾ? ਜਿਹੜੇ 5 ਮਿੰਟ ਤੇਰੇ ਬਿਨਾਂ ਜਪਣ ਦੇ ਐਵੇਂ ਬੀਤ ਗਏ ਅੰਮ੍ਰਿਤ ਵੇਲੇ ਦੇ, ਉਹਦਾ ਕੌਣ ਮੁੱਲ ਚੁਕਾ ਸਕਦਾ? ਵਿਚਾਰੀ ਸਾਡਾ ਜੀਵਨ, ਸਾਰਾ ਜੀਵਨ ਸੌਂ ਕੇ ਬੀਤ ਜਾਂਦਾ, ਸਾਨੂੰ ਕੋਈ ਖਿਆਲ ਤੱਕ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਸਵਾਸਾਂ ਦੀ ਕੀਮਤ ਦਾ ਪਤਾ, ਉਹ ਅੰਮ੍ਰਿਤ ਵੇਲੇ ਜਾਗ ਕੇ ਫਿਰ ਜਦੋਂ ਆਨੰਦ ਮਾਣਦੇ ਹਨ ਤਾਂ ਉਹਨਾਂ ਦੇ ਰਸਨਾਂ ਤੋਂ ਮੁੜ ਇਹ ਸ਼ਬਦ ਨਿਕਲਦੇ ਹਨ।

ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ। ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ। ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ, ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ, ਇਹ ਉਹਨਾਂ ਨੂੰ ਹੀ ਪਤਾ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ ਹੈ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਣਾ। ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ?

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ, ਰਾਮ ਰਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ। ਇਹ ਜੋ ਪਵਿੱਤਰ ਅੰਮ੍ਰਿਤ ਹੈ ਬਾਣੀ ਦਾ, ਸਦਾ ਹੀ ਸਵੇਰੇ ਉੱਠ ਕੇ ਪੀਓ ਤੇ ਰਸਨਾ ਨਾਲ ਪਰਮੇਸ਼ਵਰ ਦਾ ਜਾਪ, ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ

चतुर चक्रवर्ती चतुर चक्र भूते चतुर चक्रवर्ती।

ਪਾਈ ਜਾਂਦਾ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈ ਜਾਂਦਾ ਹੈ ਕਾਗਜ਼ ਦੀਪ ਸਭ ਕਰਕੇ ਕਾਗਜ਼ ਦੀਪ ਸਭ ਕਰਕੇ ਅਰਸਾਤ ਸਮੁੰਦਰ ਕੀ ਮਸਤ ਹੈ ਹਾਂ ਸਮੁੰਦਰ।

ਇੱਕ ਪੌੜੀ ਏ ਗੁਰੂ ਨੂੰ ਪਿਆਰ ਕਰੋ ਤੇ ਇੱਕ ਪੌੜੀ ਏ ਉਹ ਕਿਤੇ ਚੜ ਜਾਓ ਗੁਰੂ ਤੁਹਾਡੇ ਨਾਲ ਪਿਆਰ ਕਰਨ ਲੱਗ ਪਾ।

ਇੱਕ ਪੌੜੀ ਏ ਸਿੱਖ ਗੁਰੂ ਨੂੰ ਪਿਆਰ ਕਰੇ ਉਹ ਕਿਹੜੀ ਪੌੜੀ ਏ ਕਿ ਗੁਰੂ ਸਿੱਖ ਨੂੰ ਪਿਆਰ ਕਰਨ ਲੱਗਦਾ ਕਿਹੜਾ ਕੰਮ ਕਰੀਏ ਕਿ ਗੁਰੂ ਸਾਨੂੰ ਪਿਆਰ ਕਰਨ ਲੱਗਦਾ ਗੁਰੂ ਉਹਨੂੰ ਪਿਆਰ ਕਰਦਾ ਜਿਹਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ ਆਖੋ ਸਤਨਾਮ ਹੁਣ ਕੋਈ ਪੰਡਾਲ ਜੈਸਾ ਨਹੀਂ ਬੈਠਾ ਹੋਏਗਾ ਜਿਹਦਾ ਨਕਸ਼ਾ ਸਾਹਮਣੇ ਨਾ ਆਇਆ ਹੋਵੇ ਇੱਕ ਹੈ ਧੱਕੇ ਨਾਲ ਕੰਮ ਕਰਨਾ ਗੁਰੂ ਵਾਲਾ ਇੱਕ ਹੈ ਭੁੱਖ ਲੱਗਣ ਲੱਗ ਪਈ ਹੈ ਜਿਸ ਦਿਨ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ ਫਿਰ ਗੁਰੂ ਤੁਹਾਡੇ ਪਿੱਛੇ ਫਿਰੇਗਾ ਇੱਕ ਹੈ 3 ਵਜੇ 4 ਵਜੇ 5 ਵਜੇ ਅੰਮ੍ਰਿਤ ਵੇਲੇ ਬੜੀ ਜ਼ੋਰ ਨਾਲ ਧੱਕੇ ਨਾ ਉੱਠਣਾ ਇੱਕ ਹੈ ਰਾਤੀ 8-8 ਜਾਗ ਆਉਂਦੀ ਕਿਤੇ ਅੰਮ੍ਰਿਤ ਵੇਲਾ ਲੰਘ ਨਾ ਜਾ ਰਿਹਾ ਸਤਨਾਮ ਭੁੱਖ ਲੱਗਣੀ ਸ਼ੁਰੂ ਹੋ ਗਈ ਸਟੇਜ ਤੋਂ ਕਹਿਣਾ ਕਈ ਤੁਹਾਡੇ ਚ ਬੈਠੇ ਹੋਣਗੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿੰਦੇ ਨੇ ਸ਼ੁਕਰ ਕਰਦੇ ਨੇ ਸ਼ੁਕਰ ਸ਼ੁਕਰ ਹੈ ਗਰੀਬ ਨਵਾਜ ਦਰਬਾਰ ਸਾਹਿਬ ਬੈਠੇ ਹਾਂ ਸ਼ੁਕਰ ਹੈ ਸ਼ਹੀਦਾਂ ਬੈਠੇ ਹਾਂ ਸ਼ੁਕਰ ਹੈ ਘਰ ਗੁਰੂ ਸਾਹਿਬ ਦੇ ਕਮਰੇ ਚ ਬੈਠੇ ਹਾਂ ਜਿੱਥੇ ਵੀ ਤੇ ਫਿਰ ਜੇ 1 ਘੰਟਾ ਹੁੰਦਾ ਜਾਂ 2 ਹੁੰਦੇ ਨੇ ਜਾਂ 1.5 ਹੁੰਦਾ ਉਸ ਤੋਂ ਬਾਅਦ ਬੱਚੇ ਭੇਜਣੇ ਹੁੰਦੇ ਘਰ ਦਾ ਕੰਮ ਹੁੰਦਾ ਤੇ ਉਹ 1.5 ਘੰਟਾ ਥੋੜਾ ਜਾਪਣ ਲੱਗ ਪਵੇ ਅਜੇ ਹੋਰ ਲੋੜ ਹੈ ਅਜੇ ਮੇਰੀ ਭੁੱਖ ਨੀ ਮਿੱਟੀ ਇੱਕ ਹੈ ਬਹਿੰਦਿਆਂ ਝੋਕ ਆ ਗਈ ਵਿੱਚੇ ਨੀਂਦਰ ਵਿੱਚੇ ਲਾਲਸ ਵਿੱਚੇ ਦਲਿਦਰੀ ਗੁਰੂ ਤੁਹਾਡੇ ਪਿੱਛੇ ਫਿਰੇਗਾ ਪਿਆਰਿਓ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਭੁੱਖ ਲੱਗਣੀ ਸ਼ੁਰੂ ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਇੰਨਾ ਪਿਆਰ ਕਰੋ ਗੁਰੂ ਨਾਲ ਆਪਣੇ ਬੱਚਿਆਂ ਨੂੰ ਵੀ ਸੰਭਾਲੋ ਪੜ੍ਹਾ ਕੇ ਸਕੂਲੇ ਭੇਜਿਆ ਕਰੋ ਗੁਰੂ ਦੀ ਕਿਰਪਾ ਨਾਲ ਕਹਿਣਾ ਮਾਲਕ ਦਾ ਪਿਆਰਾ ਬੱਚੇ ਦੇ ਨਾਲ ਹੀ ਜਾਏਗਾ ਆਖੋ ਸਤਨਾਮ ਜੇ ਬੱਚਾ ਤੁਹਾਡਾ 8-9 ਸਾਲ ਦਾ 10 ਸਾਲ ਦਾ ਛੋਟਾ ਇੱਕ ਪਾਠ ਜਪਜੀਤ ਸਾਹਿਬ ਦਾ ਕਰਕੇ ਸਕੂਲੇ ਜਾ ਰਿਹਾ ਹੋਰ ਛੋਟਾ 20 ਪੌੜੀਆਂ 15 ਪੌੜੀਆਂ ਇਨਕਲਾਬ ਲਿਆਓ ਨਾਮ ਜਪਣ ਵਾਲਿਆਂ ਦਾ ਆਗਮਨ ਦਿਹਾੜਾ ਮਨਾਉਣਾ ਅਸੀਂ ਨਾਮ ਨਾਲ ਜੁੜ ਜਾਈਏ

ਇਹ ਵੀ ਸਟੇਜ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਕੱਲ ਕੰਮ ਸੌਖਾ ਜੇ, ਇਹਨਾਂ ਕੋਲ ਕਲਯੁਗ ਆ ਗਿਆ, ਬੜਾ ਔਖਾ ਜੀ ਨਾਮ ਜਪਣਾ, ਸੌਖਾ ਹੋ ਗਿਆ ਜੇ। ਜਿਹੜੇ ਸਾਧਨ ਨਿਕਲ ਆਏ ਨੇ ਉਹਨਾਂ ਨੇ ਤੁਹਾਨੂੰ ਸਗੋਂ ਸੌਖਾ ਕਰਤਾ। ਕੀਰਤਨ ਦੇ ਵਿੱਚ ਹੀ ਦਾਸ ਬੜੀ ਨਿਰਵੈਰ ਰੂਹ ਨੇ, ਔਰ ਅੰਮ੍ਰਿਤਸਰ ਦੇ ਮੇਰ ਸ਼੍ਰੀ ਸੁਨੀਲ ਦੱਤੀ ਜੀ ਬੜੀ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਸਮਾਂ ਇਹਨਾਂ ਲੋਕਾਂ ਕੋਲ ਪੂਰਾ ਸੂਰਾ ਹੁੰਦਾ ਤੇ ਜਿੰਨਾ ਚਿਰ ਵੀ ਬੈਠਣਗੇ ਧੰਨ ਭਾਗ ਕਿਰਪਾ ਕਰਨਗੇ, ਜਦੋਂ ਵੀ ਬਹੁਤ ਅਗਲਾ ਸਮਾਂ ਫਿਰ ਦਿੱਤਾ ਹੋਇਆ ਫਿਰ ਵਿੱਚ ਹੀ ਸਤਿਕਾਰ ਦੇ ਕੇ, ਤੇ ਜੇ ਸਾਰਾ ਸਮਾਂ ਬੈਠਣਗੇ ਧੰਨ ਭਾਗ ਅਸੀਂ ਜੀ ਆਇਆਂ ਕਹਿੰਦੇ ਹਾਂ ਸਟੇਜ ਵੱਲੋਂ ਜੀ ਆਇਆਂ ਜੀ ਆਇਆਂ। ਇਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ ਕਹਿੰਦੇ ਸਾਡੀ ਕੋਠੀ ਵੀ ਪ੍ਰੋਗਰਾਮ ਕਰੋ ਤੇ ਬਾਬਾ ਜੀ ਉੱਥੇ ਵੀ ਸੇਵਾ ਲੈਣ, ਸੰਗਤਾਂ ਦੇ ਚਰਨ ਪੈਣ, ਸੰਗਤਾਂ ਲਾਹਾ ਲੈਣ। ਅੰਮ੍ਰਿਤਸਰ ਦੇ ਮੇਅਰ ਨੇ ਔਰ ਨਿਰਵੈਰ ਨੇ ਬੜੇ, ਗੁਰੂ ਦੀ ਕਿਰਪਾ ਹੈ ਜੀ ਆਇਆਂ। ਗੁਰੂ ਪਿਆਰਿਓ ਅੱਜ ਕੱਲ ਕੰਮ ਸੌਖਾ ਜੇ, ਪੁੱਛੋ ਕਿਵੇਂ। 2 ਮਿੰਟ ਲਈ ਫਿਰਤੀ ਲੈ ਜਾਓ ਖੰਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦਾ ਸਮਾਂ। ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਵੇਲੇ ਤੇ ਉਹਨਾਂ ਦਾ ਪੁੱਤਰ ਕੀਰਤਨ ਕਰਦਾ, ਉਹਨਾਂ ਤੋਂ ਬਾਅਦ ਉਹਨਾਂ ਦੇ ਹੁੰਦੇ ਆਈ ਭਾਈ ਬਲਵੰਡ ਜੀ ਆਏ ਨੇ, 7 ਬਲਵੰਡਾ ਹੋਏ ਨੇ ਗੁਰੂ ਅਰਜਨ ਦੇਵ ਜੀ ਵੇਲੇ, ਉਹ ਵੱਖਰੇ ਨੇ ਭਾਈ ਬਲਵੰਡ ਜੀ। ਤੇ ਪੜੋ ਇਤਿਹਾਸ, ਪਤਾ ਨੀ 10 ਵਜੇ ਦਾ ਟਾਈਮ ਸੀ ਕਿ 9:30 ਦਾ ਸਮਾਂ ਸੀ ਦਿਨ ਦਾ, ਬਾਬਾ ਬੁੱਢਾ ਜੀ ਭਾਈ ਬਲਵੰਡ ਜੀ ਨੂੰ ਕਹਿੰਦੇ ਆ, ਬਲਵੰਡ ਜੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ। ਤੇ ਬਲਵੰਡ ਜੀ ਕਹਿੰਦੇ ਜੀ ਉਹ ਲੰਗਰ ਹੈਗਾ ਛਕ ਲੋ ਜਾ ਕੇ ਕੁਝ। ਬਾਬਾ ਬੁੱਢਾ ਜੀ ਕਹਿੰਦੇ ਲੰਗਰ ਦੀ ਭੁੱਖ ਨਹੀਂ ਲੱਗੀ, ਸ਼ਬਦ ਦੀ ਭੁੱਖ ਲੱਗੀ ਏ, ਵਾਜਾ ਖੋਲੋ ਇੱਕ ਸ਼ਬਦ ਸੁਣਾ ਦਿਓ। ਸਾਕੋ ਸਤਨਾਮ ਧਿਆਨ ਦੇਣਾ, ਇਹ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਤਾਂ ਹੀ ਦੂਜਾ ਸੁਣੇ। ਤੇ ਬੀਬੀਓ ਵੀਰੋ ਦੱਸੋ ਅੱਜ ਕਿਹੜਾ ਯੁੱਗ ਆ ਗਿਆ, ਕਿੰਨੀ ਸਾਇੰਸ ਦੀ ਤਰੱਕੀ ਏ, ਤੁਸੀਂ ਟੇਪ ਲਾ ਕੇ ਵੀ ਜੁੜ ਸਕਦੇ ਹੋ। ਆਖੋ ਸਤਨਾਮ। ਇਥੋਂ ਕਾਰ ਚ ਜਾ ਰਹੇ ਹੋ ਜਲੰਧਰ, 1.25 ਘੰਟੇ 1.5 ਘੰਟੇ ਦਾ ਰਾਹ ਏ, ਚਾਹੋ ਤੇ ਆਪਣੇ ਸਫ਼ਰ ਨੂੰ ਭਗਤੀ ਬਣਾ ਲਓ, ਗੁਰਬਾਣੀ ਦੀਆਂ ਟੇਪਾਂ ਦਾ ਆਨੰਦ ਮਾਣਦੇ ਜਾਓ, ਨਹੀਂ ਤੇ ਅੱਗੇ ਚੱਲਦੀ ਕਾਰ ਕੀਰਤਨ ਦੇ ਨਹੀਂ ਨਾ ਹੁੰਦਾ, ਹੁਣ ਤੇ ਸੁਣ ਸਕਦੇ। ਜੇ ਸਾਇੰਸ ਨੇ ਚੀਜ਼ਾਂ ਕੱਢੀਆਂ ਨੇ ਇਹਨਾਂ ਨੂੰ ਤੁਸੀਂ ਇਧਰ ਪ੍ਰਯੋਗ ਕਰੋ ਤੇ ਸੌਖਾ ਕਿ ਔਖਾ। ਘਰਾਂ ਵਿੱਚ ਦੁਕਾਨਾਂ ਵਿੱਚ ਔਰ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਤੇ ਟੇਪ ਰਿਕਾਰਡ ਨੇ, ਇੱਕ ਜਿਹੜੀ ਹੁਣ ਨਵੀਂ ਚੱਲ ਪਈ ਹੈ ਚਿੱਪ, ਸਾਰਾ ਦਿਨ ਭਾਵੇਂ ਨਾ ਟੇਪ ਬਦਲਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਹੈ, ਵਾਹਿਗੁਰੂ ਦਾ ਜਾਪ ਰਸੋਈ ਚ ਲੱਗੀ ਹੋਵੇ, ਮਹਿੰਗੀ ਵੀ ਨਹੀਂ 80-90 ਸੌ ਦੀ ਚੀਜ਼ ਸਾਰੀ, ਹੁਣ ਉਹ ਤੁਹਾਡੀ ਰਸੋਈ ਚ ਲੱਗੀ ਹੋਵੇ ਤੇ ਵਾਹਿਗੁਰੂ ਦਾ ਜਾਪ ਮਿੱਠੀ, 6 ਤਰ੍ਹਾਂ ਦੇ ਜਾਪ ਨੇ ਉਹਦੇ ਵਿੱਚ ਅਲੱਗ ਅਲੱਗ, ਪਹਿਲੀ ਪੌੜੀ ਦਾ ਵੀ, ਵਾਹਿਗੁਰੂ ਦਾ ਵੀ, ਸਤਨਾਮ ਵਾਹਿਗੁਰੂ ਦਾ ਵੀ, ਕੋਈ ਹੋਰ ਵੀ ਜਿਹੜਾ ਦਿਲ ਕਰਦਾ। ਤੁਸੀਂ ਪੇੜਾ ਵੇਲੋਗੇ ਵਿੱਚ ਵਾਹਿਗੁਰੂ ਦਾ ਜਾਪ ਜਾਏਗਾ, ਤੁਸੀਂ ਆਟਾ ਗੁੰਨ ਰਹੇ ਹੋ ਵਾਹਿਗੁਰੂ ਦਾ ਜਾਪ ਜਾਏਗਾ। ਇਹ ਜਿਹੜੇ ਸਾਧਨ ਨਿਕਲ ਆਏ ਨੇ ਗੁਰੂ ਪਿਆਰਿਓ, ਇਹਨਾਂ ਦੇ ਰਾਹੀਂ ਆਪਣੇ ਨੇਮ ਵਧਾਓ, ਨੇਮ ਵਧਾਓ। ਸਿੱਖ ਗੁਰੂ ਨਾਲ ਪਿਆਰ ਕਰੇ, ਇਸ ਤੋਂ ਉਤਲੀ ਪੌੜੀ ਏ ਗੁਰੂ ਸਿੱਖ ਨਾਲ ਪਿਆਰ ਕਰਨ ਲੱਗ ਪਏ, ਕਿਵੇਂ ਕਰੇਗਾ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ, ਭੁੱਖ ਲੱਗੇ

ਹੁਣ 5-10 ਮਿੰਟ ਅੱਗੇ ਚੱਲਾਂਗੇ ਜੀ ਗੁਰੂ ਚਲਾਵੇ, ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਜਾਂਦੇ। ਹੁਣ ਆਪਾਂ ਚੱਲਣਾ, ਭੁੱਖ ਲੱਗੇਗੀ ਕਿਵੇਂ? ਹੱਕ ਸਤਨਾਮ, ਭੁੱਖ ਲੱਗਣੀ ਚਾਹੀਦੀ ਪਰ ਲੱਗੇਗੀ ਕਿਵੇਂ? ਇਹ ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਪਿਆਰ ਨਾਲ ਬੋਲੋ ਜੀ।

ਜਿੰਨੇ ਵੀ ਸਾਇੰਸ ਨੇ ਸਾਧਨ ਕੱਢੇ ਨੇ ਇਹਨਾਂ ਦਾ ਲਾਭ ਲਿਆ ਕਰੋ। ਗੁਰਬਾਣੀ ਵਾਲੇ ਬਣੇ, ਗੁਰੂ ਵਾਲੇ ਬਣੇ, ਪਰਮੇਸ਼ਰ ਦੀ ਯਾਦ ਵਾਲੇ ਬਣੇ। ਮੇਰੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਬਲਵੰਡ ਜੀ ਨੂੰ ਕਿਹਾ ਸੀ ਭੁੱਖ ਬੜੀ ਲੱਗੀ, ਸ਼ਬਦ ਸੁਣਾ ਦਿਓ। ਅੰਦਰ ਕੁਦਰਤੀ ਵਾਹ ਸੀ ਵੀ ਕਈ ਵਾਰੀ ਦਿਲ ਕਰਦਾ ਸੁਣਾ ਕੀ ਸੀ। ਇਹ ਸਮਾਂ ਸੀ, ਬਲਵੰਡ ਜੀ ਨੇ ਅੱਗੋਂ ਕਹਿਤਾ ਸੀ ਮੈਂ ਵਿਹਲਾ ਬੈਠਾ ਵਾਂ, ਹੁਣੇ ਚੌਂਕੀ ਮੁੱਕੀ ਹੈ, ਚੌਂਕੀਆਂ ਆਉਂਦੀਆਂ। ਅਜੇ ਤੱਕ ਹਰਿਮੰਦਰ ਸਾਹਿਬ ਚੌਂਕੀਆਂ ਨਾਲ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਆਸਾ ਜੀ ਦੀ ਵਾਰ ਦੀ ਚੌਂਕੀ, ਸੋਧਰ ਦੀ ਚੌਂਕੀ। ਕਹਿੰਦੇ ਮੈਂ ਹੁਣੇ ਹੀ ਚੌਂਕੀ ਕੀਰਤਨ ਦੀ ਅੱਧਾ ਘੰਟਾ ਹੋਇਆ ਸਮਾਪਤੀ ਕਰਕੇ ਉੱਠਿਆ, ਮੈਂ ਵਿਹਲਾ ਬੈਠਾ ਫਿਰ ਵਾਜੇ ਖੋਲਾਂ। ਬਾਬਾ ਬੁੱਢਾ ਜੀ ਅੱਗੋਂ ਨਹੀਂ ਬੋਲੇ, ਜਦੋਂ ਸ਼ਾਮ ਨੂੰ ਕੀਰਤਨ ਕਰਨ ਲੱਗੇ ਬਲਵੰਡ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਕਰ ਲਈ ਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਪਿੱਠ ਕਰ ਲਈਏ। ਗੁਰੂ ਅੰਗਦ ਸਾਹਿਬ ਕਹਿੰਦੇ ਸਵੇਰੇ ਇੰਨੀ ਭੁੱਖ ਲੱਗੀ ਸਾਨੂੰ, ਇੰਨੀ ਭੁੱਖ ਲੱਗੀ ਉਦੋਂ ਤੇ ਸੁਣਾਇਆ ਨੀ ਕੀਰਤਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ, ਤੁਹਾਨੂੰ ਕਦੋਂ ਅਸੀਂ ਨਾ ਕੀਤੀ।

ਜਦੋਂ ਕਿਸੇ ਮੇਰੇ ਜਪਣ ਵਾਲੇ ਦੇ ਮੁੱਖ ਚੋਂ ਕੁਝ ਨਿਕਲੇ ਉਹ ਮੈਂ ਮੰਗ ਰਿਹਾ ਹੁੰਦਾ। ਧਿਆਨ ਦੇਣਾ, ਦਾਸ ਇੰਨੀ ਕੁ ਗੱਲ ਕਰ ਰਿਹਾ, ਇਹ ਵੀ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਦੂਜਾ ਕੀਰਤਨ ਸੁਣ ਸਕਦਾ ਸੀ। ਅੱਜ ਕਿੰਨੇ ਸਾਧਨ ਨਿਕਲ ਆਏ ਨੇ, ਜੇ ਅਜੇ ਵੀ ਨਾ ਅਸੀਂ ਜੁੜੇ ਕਦੋਂ ਜੁੜਾਂਗੇ। ਅਰਦਾਸ ਕਰੋ ਸਾਨੂੰ ਨਾਮ ਜਪਣ ਦੀ ਭੁੱਖ ਲੱਗੇ ਫਿਰ ਗੁਰੂ ਤੁਹਾਡੇ ਪਿੱਛੇ ਪਿੱਛੇ ਹੁਣ ਗੁਰੂ ਪਿਆਰੇ ਹੋ, ਪੰਜ ਸੱਤ ਮਿੰਟ ਵਿਚਾਰ ਕਰਨੀ ਕਿ ਭੁੱਖ ਲੱਗੇਗੀ ਕਿਵੇਂ। ਇੱਥੋਂ ਉੱਠ ਕੇ ਤੁਸੀਂ ਘਰ ਨੂੰ ਚਲ ਜਾਓ, ਮੈਂ ਵੀ ਚਲ ਜਾ, ਲੰਗਰ ਵੀ ਛੱਕ ਲਈ, ਲੱਗੇਗੀ ਕਿਵੇਂ। ਨਾਮ ਦੀ ਭੁੱਖ ਕਿਵੇਂ ਲੱਗੇਗੀ, ਕਿਹੜਾ ਕਦਮ ਪੁੱਟੀਏ ਕਿ ਭੁੱਖ ਲੱਗਣੀ ਸ਼ੁਰੂ ਹੋ ਜਾਏ।

0: ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆ ਹੋਇਆਂ ਦੀਆਂ ਕਿਤਾਬਾਂ ਪੜਿਆ ਕਰੋ। ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆ ਹੋਇਆਂ ਦੀਆਂ ਟੇਪਾਂ ਸੁਣਿਆ ਕਰੋ। ਜੇ ਚਾਹੁੰਦੇ ਹੋ ਨਾਮ ਜਪਣ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਿਆ ਕਰੋ। ਆਖੋ ਸਤਨਾਮ
1: ਸ੍ਰੀ ਵਾਹ,
0: ਤੁਹਾਨੂੰ ਵੀ ਸ਼ੁਰੂ ਹੋ ਜੇ। ਸੰਤ ਵਰਿਆਮ ਸਿੰਘ ਜੀ ਨੇ ਰਤਵਾੜੇ ਵਾਲੇ ਉਹਨਾਂ ਦੀ ਮੈਗਜ਼ੀਨ ਨਿਕਲਦਾ ਆਤਮ ਮਾਰਗ, ਮੈਂ ਪੜ੍ਹਦਾ ਪਿਆ। ਤੁਸੀਂ ਇੱਕ ਨਾਂ ਸੁਣਿਆ ਹੋਏਗਾ, ਸੰਤ ਜਵਾਲਾ ਸਿੰਘ ਜੀ, ਬੜੀ ਕਰਨੀ ਵਾਲੇ। ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਲਮ ਨਾਲ ਉਸ ਰਸਾਲੇ ਵਿਚ ਸੰਤ ਜਵਾਲਾ ਸਿੰਘ ਜੀ ਦੀ ਸੰਗਤ ਕੀਤੀ ਤੇ ਉਹਨਾਂ ਦਾ ਨਾ ਨੇਮ ਲਿਖਿਆ, ਨੇਮ ਧਿਆਨ ਦੇਣਾ। ਮੈਂ ਪੜ੍ਹ ਕੇ ਤੇ 10 ਮਿੰਟ ਘੁੰਮ ਗਿਆ ਸੀ। ਨੇਮ ਇੱਕ ਰੰਗੇ ਦੀ ਕਿਤਾਬ ਪੜੋਗੇ ਰੰਗ ਲੱਗੇਗਾ, ਰੰਗੇ ਦੀ ਟੇਪ ਸੁਣੋਗੇ ਰੰਗ ਲੱਗੇਗਾ। ਬਾਬਾ ਜੀ ਨੇ ਕਿਹਾ ਜੀ

ਵਿੱਚ ਰਹਿੰਦਾ ਹੋਇਆ ਬੰਦਾ ਕਹਿੰਦਾ ਹੈ ਕਿ ਮੈਂ ਪਰਿਵਾਰ ਤੋਂ ਅਲੱਗ ਹੋ ਕੇ ਭਗਤੀ ਕਰਨੀ ਹੈ, ਸੰਤ ਬਣ ਜਾਣਾ ਹੈ, ਜੋਗੀ ਬਣ ਜਾਣਾ ਤੇ ਆਪਣੀਆਂ ਧੀਆਂ ਤੇ ਆਪਣੀ ਇਸਤਰੀ ਬੱਚੇ ਛੱਡ ਦਿੱਤੇ। ਜਦੋਂ ਸੰਤ ਬਣ ਗਿਆ ਆਲੇ ਦੁਆਲੇ ਬੀਬੀਆਂ ਲੜਕੀਆਂ ਬਹਿ ਗਈਆਂ, ਵਿੱਚ ਆਪ ਬਹਿ ਗਏ, ਕਹਿੰਦੇ ਮੈਂ ਜੋਗੀ ਬਣ ਗਿਆ। ਪਾਤਸ਼ਾਹ ਕਹਿੰਦੇ ਨਹੀਂ, ਇਹ ਨਹੀਂ ਪਰਵਾਹ, ਜੋਗੀ ਰਹਿਣਾ ਹੈ ਗ੍ਰਿਸਤ ਵਿੱਚ ਰਹਿ ਕੇ, ਪਰਿਵਾਰ ਚ ਰਹਿ ਕੇ। ਮਾਇਆ ਹੁੰਦੀ ਹੋਈ ਵੀ ਜੇ ਇੰਨੀ ਮਾਇਆ ਬੰਦੇ ਕੋਲ ਹੋਵੇ, ਬੰਦਾ ਮਾਇਆ ਤੋਂ ਨਿਰਲੇਪ ਹੋਵੇ, ਪਾਤਸ਼ਾਹ ਕਹਿੰਦੇ ਨੇ ਬੰਦਾ ਜੋਗੀ ਹੋਏਗਾ।

ਸੋਹੀ ਮਹੱਲਾ ਪੰਜਵਾਂ ਵੈਨ ਯੂ ਸਟੈਂਡ ਓਵਰ ਓਵਰ ਹੈਡਸ ਓ ਲਾਰਡ ਐਂਡ ਮਾਸਟਰ ਹਾਉ ਕੈਨ ਵੀ ਸਫਰ ਇਨ ਪੇਨ ਦ ਮੋਰਟਲ ਬੀਂਗ ਡਜ਼ ਨਾਟ ਨੋ ਹਾਉ ਟੂ ਚੈਂਟ ਯੂਰ ਨੇਮ ਹੀ ਇਜ਼ ਇੰਟੋਕਸੀਕੇਟਡ ਵਿਦ ਦ ਵਾਈਨ ਆਫ ਮਾਇਆ ਐਂਡ ਦ ਥਾਟ ਆਫ ਡੈਥ ਡਜ਼ ਨਾਟ ਈਵਨ ਐਂਟਰ ਹਿਜ਼ ਮਾਇੰਡ ਓ ਮਾਈ ਸੋਵਰਨ ਲਾਰਡ You belong to the saints and the saints belong to you. Your servant is not afraid of anything. The messenger of death cannot even approach him. Pause. Those who are attuned to your love, O my Lord and Master, are released from the pains of birth and death. No one can erase your blessings. The true Guru has given me this assurance. Those who meditate on the name of the Lord, obtain the fruits of peace. 24 hours a day, they worship and adore you. In your sanctuary, with your support, they subdue the 5 villains, Kaam, Krodh, Lobh, Moh, Ahankar. I know nothing about wisdom, meditation and good deeds. I know nothing about your excellence. Guru Nanak is the greatest of all. He saved my honor in this dark age of Kali.

कबीर साहब अपने घर बैठे सन, किसी ने दरवाजा खड़का

ਤੇ ਬਾਦਸ਼ਾਹ ਕਹਿੰਦਾ ਫਿਰ ਕਬੀਰ ਤੂੰ ਰਾਮ ਦਾ ਨਾਮ ਛੱਡ ਦੇ ਤੂੰ ਮੁਸਲਮਾਨ ਮੁਸਲਮਾਨ ਬਣ ਕੇ ਰਹਿ ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ

ਸਿਪਾਹੀ ਗੰਗਾ ਦੇ ਅੱਧ ਵਿਚਕਾਰ ਲੈ ਗਏ ਜਿੱਥੇ ਬਹੁਤ ਹੀ ਡੂੰਘਾ ਪਾਣੀ ਸੀ। ਕਬੀਰ ਸਾਹਿਬ ਦੇ ਪੇਟ ਦੇ ਨਾਲ ਇੱਕ ਪੱਥਰ ਬੰਨਿਆ। ਕਬੀਰ ਸਾਹਿਬ ਨੂੰ ਚੁੱਕ ਕੇ ਗੰਗਾ ਦੇ ਪਾਣੀ ਦੇ ਵਿੱਚ ਸੁੱਟ ਦਿੱਤਾ। ਕਬੀਰ ਸਾਹਿਬ ਜੀ ਆਪ ਬਿਆਨ ਕਰਦੇ।

ਤੇ ਸਿਪਾਹੀਆਂ ਨੇ ਕਬੀਰ ਸਾਹਿਬ ਨੂੰ ਪਾਣੀ ਵਿਚ ਸੁੱਟਿਆ। ਇਕ ਵਾਰੀ ਤਾਂ ਕਬੀਰ ਸਾਹਿਬ ਪਾਣੀ ਦੇ ਥੱਲੇ ਚਲੇ ਗਏ, ਪਰ ਜਦੋਂ ਦੁਬਾਰਾ ਪਾਣੀ ਦੇ ਉੱਤੇ ਆਏ ਤੇ ਉਹ ਲੋਹੇ ਦੀਆਂ ਜੰਜੀਰਾਂ ਟੁੱਟ ਚੁੱਕੀਆਂ ਸਨ। ਪਾਣੀ ਤੇ ਇਕ ਮ੍ਰਿਗਸ਼ਾਲਾ ਵਿਛ ਗਈ। ਕਬੀਰ ਸਾਹਿਬ ਚੌਂਕੜਾ ਮਾਰ ਕੇ ਮ੍ਰਿਗਸ਼ਾਲਾ ਤੇ ਬੈਠ ਗਏ। ਆਪ ਬਿਆਨ ਕਰਦੇ ਨੇ, ਇਕ ਐਸੀ ਗੰਗਾ ਦੀ ਲਹਿਰ ਆਈ ਕਿ ਮੇਰੀ ਲੋਹੇ ਦੀ ਜੰਜੀਰ ਆਪਣੇ ਆਪ ਟੁੱਟ ਗਈ।

ਵੀਰ ਸਾਹਿਬ ਕਹਿੰਦੇ ਨੇ, ਹੈ ਭਾਈ ਜਿੱਥੇ ਕੋਈ ਤੇਰੀ ਰੱਖਿਆ ਕਰਨ ਵਾਲਾ ਨਹੀਂ ਉੱਥੇ ਉਹ ਰਾਮ ਉਹ ਅਕਾਲ ਪੁਰਖ ਤੇਰੀ ਰੱਖਿਆ ਕਰੇਗਾ। ਜਿਸ ਤਰ੍ਹਾਂ ਪਾਣੀ ਦੇ ਵਿੱਚ ਮੇਰੀ

ਗੌਣ ਕਿਸੇ ਨੂੰ ਸਾੜਦੇ ਨਟਵਟ ਖੇਲੇ ਸਾਰੰਗ ਪਾਨ ਇਹ ਤਾਂ ਜਿਸ ਤਰ੍ਹਾਂ ਇੱਕ ਬਾਜੀਗਰ ਕਟਪੁਤਲੀ ਦਾ ਨਾਚ ਕਰਾਂਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਇਹ ਦੁਨੀਆ ਬਣਾਈ ਕਟਪੁਤਲੀ ਦੀ ਤਰ੍ਹਾਂ ਸਾਰੀ ਦੁਨੀਆ ਨੂੰ ਨਚਾ ਰਿਹਾ ਕੋਈ ਪਾਪ ਕਰ ਰਿਹਾ ਕੋਈ ਪੁੰਨ ਕਰਦਾ ਕੋਈ ਜ਼ੁਲਮ ਕਰਦਾ ਕੋਈ ਸਹਿੰਦਾ

ਸਾਹਿਬ ਕਹਿੰਦੇ ਨੇ ਐ ਭਾਈ ਮੈਂ ਤਾਂ ਦੋ ਅੱਖਰ ਫੜੇ ਨੇ ਰਾਰਾ ਤੇ ਮੰਮਾ ਆਰਾਮ ਰਾਮ ਦਾ ਨਾਮ ਜਪਣਾ ਉਹਨੂੰ ਆਪਣਾ ਆਪ ਭੇਟ ਕੀਤਾ ਜੇ ਰਾਮ ਹੋਵੇਗਾ ਤੇ ਆਪੇ ਮੇਰੀ

0: ਲੱਕੜਾਂ ਨੂੰ ਅੱਗ ਲਾ ਦਿੱਤੀ। ਸਾਰਾ ਦਿਨ ਲੱਕੜਾਂ ਬਲਦੀਆਂ ਰਹੀਆਂ। ਸ਼ਾਮ ਨੂੰ ਸਵਾਹ ਦਾ ਢੇਰ ਰਹਿ ਗਿਆ। ਪਾਣੀ ਦੇ ਨਾਲ ਸਵਾਹ ਦੇ ਢੇਰ ਨੂੰ ਠੰਡਾ ਕਰਕੇ ਜਿਸ ਵਕਤ ਸਵਾਹ ਫੋਲੀ ਕਿ ਕਬੀਰ ਦੀਆਂ ਹੱਡੀਆਂ ਲੱਭ ਲਈ। ਪਰ ਜਦੋਂ ਸਵਾਹ ਦਾ ਢੇਰ ਫੋਲਿਆ ਤੇ ਥੱਲੇ ਕਬੀਰ ਸਭ ਚੌਂਕੜਾ ਮਾਰ ਕੇ ਬੈਠੇ ਹੋਏ, ਮੱਥਾ ਜਿਹੜਾ ਅੱਗੇ ਨਾਲ ਵੀ ਪਿਆ ਦੂਣਾ ਚਮਕਦਾ, ਪਰ ਇਹਨਾਂ ਨੂੰ ਹਾਲੇ ਵੀ ਭਰੋਸਾ ਨਹੀਂ ਆਇਆ। ਕਬੀਰ ਸਭ ਕਹਿੰਦੇ ਨੇ ਕਿ ਜਦੋਂ ਅੱਗ ਵਿੱਚੋਂ ਵੀ ਸਾਡੇ ਰਾਮ ਨੇ ਰੱਖਿਆ ਕੀਤੀ ਤਾਂ ਇਹਨਾਂ ਲੋਕਾਂ ਨੇ ਮੇਰੇ ਹੱਥ ਪੈਰ ਬੰਨ ਕੇ ਮੈਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ। ਭਗਤ ਜੀ ਬਿਆਨ ਕਰਦੇ ਨੇ,
1: ਪੂਜਾ ਬਾਂਧ ਪਿਲਾ ਕਰ ਡਾਰਿਓ।
0: ਪੂਜਾ ਬਾਹਾਂ ਨੂੰ ਕਹਿੰਦੇ ਨੇ, ਮੇਰੀਆਂ ਬਾਹਾਂ ਬੰਨ ਕੇ ਮੈਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ।

ਦਰਲੋ ਦੀ ਦੁਨੀਆਂ ਦਾ ਬਾਦਸ਼ਾਹ ਅੱਜ ਨੰਗੇ ਪੈਰ ਕਬੀਰ ਸਾਹਿਬ ਦੇ ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਉਪਦੇਸ਼ ਮੰਗਿਆ। ਕਬੀਰ ਸਾਹਿਬ ਕਹਿਣ ਲੱਗੇ, ਭਾਈ ਅਕਾਲ ਪੁਰਖ ਨੇ ਬਾਦਸ਼ਾਹੀ ਦਿੱਤੀ ਤੇ ਉਹਦੇ ਬੰਦਿਆਂ ਨੂੰ ਤੰਗ ਨਾ ਕਰ, ਤੂੰ ਵੀ ਉਹਦਾ ਸਿਮਰਨ ਕਰ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਤਰ੍ਹਾਂ ਜਿਹੜੇ ਵੀ ਰਾਮ ਦੀ ਓਟ ਲੈਂਦੇ ਨੇ, ਰਾਮ ਉਹਨਾਂ ਦੀ ਰੱਖਿਆ।

ਕਰੇ ਤੇ ਨਾ ਬੂਝੀ ਬਹੁ ਰੰਗ ਮਾਇਆ ਬਹੁ ਰੰਗ ਮਾਇਆ ਇਹ ਮਾਇਆ ਜਿੱਦਾਂ

जोबर बनी है। सुंदरता का मान, जवानी का मान और अक्सर इस

ਸ਼ਬਦ ਰਲਿਆ ਜਵਾਨੀ ਦੇ ਮਾਨ ਵਿਚ ਜੋਵਨ ਦੇ ਮਾਨ ਵਿਚ ਨੱਚਦਾ ਟੱਪਦਾ ਇਨਸਾਨ ਕਿਸੇ ਦੀ ਪਰਵਾਹ ਨਹੀਂ ਕਰਦਾ ਇਹਦਾ ਇਹ ਮਤਲਬ ਨਹੀਂ ਕਿ ਸੋਹਣਾ ਰੂਪ ਨਹੀਂ ਹੋਣਾ ਚਾਹੀਦਾ ਜਾਂ ਜਵਾਨੀ ਨਹੀਂ ਚਾਹੀਦੀ ਸਾਹਿਬ ਜੀ ਕਹਿੰਦੇ ਹਨ ਜੇ ਸੋਹਣਾ ਰੂਪ ਹੈ ਤੇ ਮੁਬਾਰਕ ਹੈ ਤੇ ਜਵਾਨੀ ਹੈ ਤੇਰੇ ਤੇ ਮੁਬਾਰਕ ਹੈ ਤੇ

ਰਿਵਾਜ ਹੁੰਦਾ ਸੀ। ਔਰਤਾਂ ਤੇ ਗਹਿਣੇ ਪਾਉਂਦੀਆਂ ਹਨ, ਰਾਜੇ ਮਹਾਰਾਜੇ ਵੀ ਕੰਨਾਂ ਦੇ ਵਿੱਚ ਗਹਿਣੇ ਪਾਇਆ ਕਰਦੇ ਸਨ।

ਅਮੀਰਾਂ ਨੇ ਪਹਿਲਾਂ ਇਹ ਸ਼ੌਕ ਪਾਲੇ ਸਨ। ਤੇ ਸਾਹਿਬ ਜੀ ਕਹਿੰਦੇ ਹਨ ਕਾਨ ਕੁੰਡਲੀਏ ਸੋਹਣੇ ਸੋਹਣੇ ਗਹਿਣੇ ਪਾਲੇ ਸੋਹਣੇ।

ਸੌਣ ਵਾਸਤੇ ਸੋਹਣੇ ਸੋਹਣੇ ਬਿਸਤਰੇ, ਸੋਹਣੀਆਂ ਸੀਝਾਂ। ਮਨ ਵਿੱਚ ਗਰਭ ਹੰਕਾਰ ਕਰਨਾ ਤੇ ਖੁਸ਼ ਹੋਣਾ ਦੇਖ ਦੇਖ ਕੇ, ਮੇਰੇ ਕੋਲ ਗਹਿਣੇ ਵੀ ਹਨ, ਸੋਹਣੇ ਕੱਪੜੇ ਵੀ ਹਨ, ਸੋਹਣੀ

ਤੇ ਪਹਿਲੇ ਸਮਿਆਂ ਵਿੱਚ ਹਾਥੀ ਘੋੜੇ ਰੱਥ ਇਹਨਾਂ ਦੀ ਸਵਾਰੀ ਹੁੰਦੀ ਸੀ ਤੇ ਰਾਜੇ ਮਹਾਰਾਜੇ ਹਾਥੀ ਦੀ ਸਵਾਰੀ ਕਰਿਆ ਕਰਦੇ ਸਨ ਤੇ ਸਾਹਿਬ ਜੀ ਕਹਿੰਦੇ ਹਨ ਤਲੇ ਕੁਚਰੀਏ ਕੁਚਰ ਹਾਥੀ ਹੋ ਗਿਆ ਹਾਥੀ ਤੇ ਤੂੰ ਸਵਾਰ ਹੋਵੇ ਸਿਰ ਕਣਕ ਕਣਕ ਕਹਿੰਦੇ ਨੇ ਸੋਨੇ ਸਿਰ ਕਣਕ ਛਤਰੀਆ ਹਾਥੀ ਤੇ ਤੂੰ ਸਵਾਰ ਹੋਵੇ ਤੇਰੇ ਸਿਰ ਤੇ ਸੋਨੇ ਦਾ

poder llegar por un judío que yo a mí tan adoro te quiero que verla y mano con de jira permiso de asimilar de ਉਹਦਾ ਸ਼ੁਕਰ ਕਰਦਾ ਨਹੀਂ ਤੇ ਬਹੁਤ ਦੇ ਲੋ ਜਵਾਨੀ ਸੋਹਣਾ ਰੂਪ ਧਨ ਦੌਲਤ ਵਿੱਚ ਪੈ ਕੇ ਰੱਬ ਨੂੰ ਤੇ ਭੁੱਲਦੇ ਹੀ ਨੇ ਉਹ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਪਿਆਰ ਨਾਲ ਸਦਨਾ ਕਿੱਥੋਂ ਤੱਕ ਇਨਸਾਨ ਭੁੱਲ ਸਕਦਾ ਕਿੱਥੋਂ ਤੱਕ ਰੱਬ ਨੂੰ ਤੇ ਲੋਕ ਭੁੱਲਦੇ ਹੀ ਨੇ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਰੱਬ ਨੂੰ ਆਪਣਾ ਇਸ ਵਾਸਤੇ ਨਹੀਂ ਕਿਹਾ ਕਿਉਂਕਿ ਆਮ ਲੋਕ ਰੱਬ ਨੂੰ ਬੇਗਾਨਾ ਹੀ ਸਮਝਦੇ ਨੇ ਆਖੋ ਸਤਨਾਮ ਸੀ ਕਿਉਂਕਿ ਜੇ ਆਪਣਾ ਸਮਝਣ ਤੇ ਭੁੱਲਣ ਨਾ ਇੱਕ ਮੁਸਲਮਾਨ ਮੌਲਵੀ ਬੱਚਿਆਂ ਨੂੰ ਪੜ੍ਹਾ

ਉਹ ਪਰਮਾਤਮਾ ਹਰ ਜਗ੍ਹਾ ਹੈ। ਤੇ ਬੱਚੇ ਵੀ ਕਹਿੰਦੇ ਹਨ ਸਾਹਿਬ ਉਹ ਖੁਦਾ ਹਰ ਜਗ੍ਹਾ ਹੈ। ਮੌਲਵੀ ਰੋਜ਼ ਪੜ੍ਹਾਉਂਦਾ ਤੇ ਬੱਚੇ ਰੋਜ਼ ਪੜ੍ਹਦੇ, ਰੋਜ਼ ਸੁਣਦੇ ਆ

ਐਵੇਂ ਬੱਚਿਆਂ ਨੂੰ ਸਵਾਲ ਕਰ ਦਿੱਤਾ, ਬੱਚਿਓ ਕੋਈ ਐਸੀ ਜਗ੍ਹਾ ਹੈ ਜਿੱਥੇ ਖੁਦਾ ਨਹੀਂ? ਬੱਚੇ ਸਾਰੇ ਚੁੱਪ, ਕਿਉਂਕਿ ਅੱਜ ਤੱਕ ਤੇ ਮੌਲਵੀ ਸਾਹਿਬ ਇਹੋ ਹੀ ਪੜ੍ਹਾਉਂਦੇ ਰਹੇ ਨੇ ਕਿ ਖੁਦਾ ਹਰ ਪਾਸੇ ਹਰ ਜਗ੍ਹਾ, ਤੇ ਹੁਣ ਕਿਵੇਂ ਕਹੀਏ ਖੁਦਾ ਕਿਸ ਜਗ੍ਹਾ ਨਹੀਂ? ਇੱਕ ਬੇਨਤੀ ਕਰ, ਕਿਸੇ ਨੂੰ ਯਾਦ ਕਰੀਏ ਤੇ ਉਹਦੇ ਨਾਲ ਸੰਬੰਧ ਜੁੜ ਜਾਂਦਾ। ਜੇ ਕਿਸੇ ਨਾਲ ਉਹ ਸੰਬੰਧ ਤੋੜਨਾ ਹੈ ਤੇ ਉਸ ਨੂੰ ਭੁਲਾ ਦਿਓ, ਸੰਬੰਧ ਟੁੱਟ ਜਾਂਦਾ। ਕਈ ਵਾਰੀ ਦੇਖਦੇ ਹਾਂ ਕੋਈ ਬਹੁਤ ਦੂਰ ਹੈ, ਦੂਸਰੇ ਮੁਲਕ ਬੈਠਾ ਹੈ, ਅਸੀਂ ਉਹਨੂੰ ਯਾਦ ਕਰਦੇ ਹਾਂ ਤੇ ਯਾਦ ਸਦਕਾ ਉਹਦੇ ਨਾਲ ਸੰਬੰਧ ਬਣਿਆ ਰਹੇ। ਤੇ ਕਈ ਵਾਰੀ ਇਹ ਦੇਖਦੇ ਹਾਂ ਕਿ ਕੁਝ ਸ਼ਹਿਰ ਵਿੱਚ ਰਹਿੰਦੇ ਹਾਂ

ਸ਼ਾਪਿੰਗ ਪਾਇਆ ਪਰ ਚੇਤਾ ਭੁੱਲ ਗਏ। ਲੱਭਦੇ ਫਿਰਦਿਆਂ ਨੋਟ ਹੈ ਸੀ ਪਰ ਪਤਾ ਨਹੀਂ ਕਿੱਥੇ ਰੱਖੇ। 100 ਦਾ ਨੋਟ ਜੇਬ ਵਿੱਚ ਹੈ ਪਰ ਚੇਤਾ ਭੁੱਲ ਗਿਆ ਤੇ ਸੰਬੰਧ ਟੁੱਟ ਗਏ। ਅਚਾਨਕ ਜੇਬ ਵਿੱਚ ਹੱਥ ਮਾਰਿਆ ਤੇ ਜੇਬ ਚੋਂ ਨੋਟ ਨਿਕਲ ਆਇਆ। ਸੰਬੰਧ ਜੁੜ ਗਿਆ ਨੋਟ ਨਾਲ ਕਿਉਂਕਿ ਨੋਟ ਲੱਭ ਗਿਆ। ਹੁਣ ਘਰ ਵਿੱਚ ਕਿੰਨੀਆਂ ਚੀਜ਼ਾਂ ਲਿਆ ਲਿਆ ਕੇ ਰੱਖਦੇ ਹਾਂ ਤੇ ਜਦ ਕਦੀ ਘਰ ਖੋਲਦੇ ਹਾਂ ਤੇ ਕਈ ਚੀਜ਼ਾਂ ਘਰੋਂ ਐਸੀਆਂ ਨਿਕਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਭੁਲਾ ਚੁੱਕੇ ਹੋਏ ਤੇ ਫਿਰ ਕਹਿੰਦੇ ਅੱਛਾ ਇੱਥੇ ਤੇ ਇਹ ਵੀ

एक सहज तारी प्रेम रह राज का बाढ़ पिया कर लड़का

ਪਰ ਇੰਜ ਜਾਪਦਾ ਜਿਵੇਂ ਪੁੱਤਰ ਨੇ ਪਹਿਲਾਂ ਕਦੀ ਬਾਣੀ ਸੁਣੀ। ਕਿਉਂਕਿ ਵੈਸ਼ਨਵ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ। ਬਾਣੀ ਸੁਣ ਕੇ ਕਹਿਣ ਲੱਗਾ, ਪਿਤਾ ਜੀ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਜੇ ਉਸ ਗੁਰੂ ਦੇ ਦਰਸ਼

ਜਦ ਗੁਰੂ ਸਾਹਿਬਾਂ ਨੂੰ ਦੇਖਿਆ ਤੇ ਮਨ ਦੇ ਵਿੱਚ ਘਿਰਣਾ ਪੈਦਾ ਹੋ ਗਈ, ਨਫ਼ਰਤ ਪੈਦਾ ਹੋ ਗਈ ਗੁਰੂ ਵਾਸਤੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਾਗ ਬਾਣੀਆਂ ਗੁਰ ਜਬ ਦੇਖੇ ਕਲ ਭਿਓਰ ਦੇ ਕਿਰਿਆ ਵਰੇਖੇ, ਇਹ ਕੈਸੋ ਗੁਰ ਜਿਨ ਹਿਤ ਆਏ। ਕਹਿਣ ਲੱਗਾ ਇਹ ਕਿਹੋ ਜਿਹਾ ਗੁਰੂ ਹੈ ਜਿਹਦੇ ਕੋਲ ਮੈਂ ਐਡੀ ਦੂਰੋਂ ਚੱਲ ਕੇ ਆਏ, ਇਹ ਕੈਸੋ ਗੁਰ ਜਿਨ ਹਿਤ ਆਏ ਉਸ ਹਜ਼ਾਰੋ ਮਗ ਉਲੰਘਾਏ। ਇਹ ਕੈਸਾ ਗੁਰੂ ਹੈ, ਇਹਦੇ ਪੰਛੀਆਂ ਨੂੰ ਮਾਰਦਾ ਫਿਰ ਉਹਨਾਂ ਪੰਛੀਆਂ ਨੂੰ ਉਲਟੇ ਲਟਕਾਏ। ਕਿਰਿਆ ਜਿਨਾ ਕੀ ਮਹਾ ਕੁੰਡਾਲੀ, ਹਿੰਸਾ ਕਰਤ ਦਇਆ ਉਰਖਾ ਦੀ। ਗੁਰੂ ਦੇਖਣ ਨੂੰ ਤੇ ਬੜਾ ਸੋਹਣਾ ਲੱਗਦਾ ਹੈ, ਪਰ ਇੱਕੋ ਗੱਲ ਮਾੜੀ ਹੈ, ਗੁਰੂ ਦੇ ਦਿਲ

ਅੰਤਰੀ ਆਦਿ ਸਨ। ਗੁਰੂ ਸਾਹਿਬ ਨੇ ਸਾਰੀ ਸੰਗਤ ਵੱਲ ਦੇਖਿਆ ਤੇ ਫਿਰ ਆਪਣੀ ਨਿਗਾਹ ਇਸ ਸਹਿਜਧਾਰੀ ਸਿੱਖ

ਸਮੇਂ ਨਾਲ ਬਾਦਸ਼ਾਹ ਵੀ ਮਰ ਗਏ। ਹੁਣ ਬਾਦਸ਼ਾਹ ਬਾਜ ਬਣ ਗਿਆ, ਉਹ ਜਿਹੜਾ ਚੋਰ ਸੀ ਉਹ ਪੰਛੀ ਬਣ ਗਿਆ। ਹੁਣ ਬਾਜ ਦਾ ਕੰਮ ਹੈ ਪੰਛੀਆਂ ਨੂੰ ਮਾਰ। ਜੇ ਉਸ ਬਾਜ ਬਾਦਸ਼ਾਹ ਨੇ ਚੋਰ ਪੰਛੀ ਨੂੰ ਮਾਰਿਆ ਤੇ ਇਹਦੇ ਵਿੱਚ ਗੁਰੂ ਦਾ ਕੀ ਦੋਸ਼? ਇਹਦੇ ਕਰਮਾਂ ਦੀ ਗਲਤੀ ਹੋ ਗਈ, ਕਿਉਂਕਿ ਜੈਸੇ ਕੋਈ ਕਰਮ ਕਰਦਾ ਹੈ ਉਸਨੂੰ ਫਲ ਭੋਗਣਾ ਪਏ। ਹੁਣ ਮਾਇਆ ਦਾ ਥੋੜਾ ਜਿਹਾ ਲਾਲਚੀ ਸੀ, ਲੰਮਾ ਪਿਆ ਸੋਚਦਾ ਹੈ ਮਨਾ 600 ਰੁਪਈਏ ਭੇਟਾ ਧਰਾਂ ਕਿ ਨਾ ਧਰਾਂ। ਆਖੋ ਸਤਿਨਾਮ ਸ੍ਰੀ ਗੁਰੂ। ਜਿਸ ਸਮੇਂ ਦੀ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਦਾ 600 ਰੁਪਈਆ ਅੱਜ ਦੇ ਹਜ਼ਾਰਾਂ ਨਾਲੋਂ ਜ਼ਿਆਦਾ ਕੀਮਤ ਰੱਖਦਾ।

ਤੇ ਬਾਜ਼ਾਰ ਦੇ ਵਿੱਚ ਧਿਆਨ ਸਿੰਘ ਮਾਜਰੀਆ ਖੜਾ ਸੀ। ਉਸਨੇ ਇਸ ਨੂੰ ਬੰਬ ਫੜਿਆ, ਆਪਣੇ ਘਰ ਲੈ ਗਿਆ। ਧਿਆਨ ਸਿੰਘ ਕਹਿਣ ਲੱਗਾ, ਸਿੱਖਾ ਮੈਨੂੰ ਇੰਜ ਲੱਗਦਾ ਆਏ ਤੂੰ ਗੁਰੂ ਕੀ ਡਗਰੀ ਤੋਂ ਪਰ ਉਦਾਸ ਫੜ ਕੋਈ ਜਿਹੜਾ ਕਲਗੀਆਂ ਵਾਲੇ ਦੇ ਦਰ ਤੋਂ ਆਉਂਦਾ ਹੈ ਉਹਦੇ ਚਿਹਰੇ ਦੀ ਖੁਸ਼ੀ ਤੇ ਚੱਲੀ ਨਹੀਂ ਜਾਂਦੀ ਪਰ ਤੂੰ ਤੇ ਉਦਾਸ ਹੀ ਬਣੇ।

ਇਹਨਾਂ ਸਹਿਮਤੋਂ ਮੈਂ ਗੁਰੂ ਦਾ ਵਚਨ ਤੇ ਕੜਾ ਉਹਦੇ ਗੁਰੂ ਅਸੀਂ ਲੈ ਲਈ ਤੇ ਸਾਧ ਸੰਗਤ ਕਈ ਪਰਿਵਾਰ ਬੜੇ ਭਾਗਾਂ ਵਾਲੇ ਹੁੰਦੇ। ਧਿਆਨ ਸਿੰਘ ਮਾਜਰੀਏ ਨੂੰ ਦੇਖੋ, ਉਹਦੇ ਮਨ ਵਿੱਚ ਕਿੰਨਾ ਪਿਆਰ ਹੈ ਤੇ ਅੱਗੋਂ ਉਹਦੀ ਘਰਵਾਲੀ ਕਹਿਣ ਲੱਗੇ, ਸਵਾਮੀ ਜੀ ਇੱਕ ਰੁਪਈਏ ਦੀ ਇੱਕ ਮਣ ਕਣਕ ਆਉਂਦੀ, ਮਣ ਕਣਕ ਸਾਫ ਕਰਨ ਲੱਗੀ, ਇੱਕ ਦਾਣਾ ਚੁੱਕੀਏ ਤੇ ਉੱਤੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਉਹ ਦਾਣਾ ਚੁੱਕ ਕੇ ਇੱਕ ਪਾਸੇ ਰੱਖਦੀ, ਫਿਰ ਦੂਸਰਾ ਕਣਕ ਦਾ ਦਾਣਾ ਚੁੱਕੀਏ, ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਕ ਮਣ ਕਣਕ ਵਿੱਚ ਕਿੰਨੇ ਦਾਣੇ ਹੁੰਦੇ, ਇੱਕ ਇੱਕ ਦਾਣੇ ਤੇ ਵਾਹਿਗੁਰੂ ਕਹਿ ਕੇ ਕਣਕ ਸਾਫ ਕਰੀਏ, ਫਿਰ ਉਹ ਕਣਕ ਬਾਜ਼ਾਰ ਵੇਚਣ ਲੈ ਜਾਈਏ ਤੇ ਬਾਣੀਏ ਨੇ ਉਹਦਾ ਮੁੱਲ ਇੱਕ ਰੁਪਈਆ ਹੀ ਪਾਣਾ ਹੈ, ਆਖੋ ਸਤਨਾਮ ਸ੍ਰੀ। ਪਰ ਜੇ ਉਹੀ ਕਣਕ ਗੁਰੂ ਨਾਨਕ ਦੇ ਘਰ ਲੈ ਜਾਈਏ ਤੇ ਫਿਰ ਗੁਰੂ ਨਾਨਕ ਸਿੱਖ ਨੂੰ ਆਪਣੇ ਗਲ ਦੇ ਨਾਲ ਲਗਾ ਲੈ, ਗਹਿਣੇ ਲਾ ਕੇ ਦੇ ਦਿੱਤੇ, ਗਹਿਣੇ ਵੇਚੇ 605 ਰੁਪਈਆ ਜੇਬ ਚ ਪਾ ਕੇ ਧਿਆਨ ਸਿੰਘ

ਐਸਿਆਂ ਦੀ ਭੁੱਖ ਹੈ ਤੇ ਗੁਰੂ ਜੀ ਨੇ ਧਿਆਨ ਨਾ ਕਰ ਐ ਲੈ 600 ਤੇ 5 ਰੁਪਈਏ ਵਾ ਤੇ ਇਹ ਮਨ ਵਿੱਚ ਸੋਚਦਾ ਹੈ ਮਸਾਂ ਮਸਾਂ ਕੋਈ ਫਸੇ ਕਿਧਰੇ ਧਿਆਨ ਸਿੰਘ ਵੀ ਹੱਥੋਂ ਨਾ ਨਿਕਲ ਜਾਵੇ ਕਹਿਣ ਲੱਗਾ ਹਮ ਪ੍ਰਤੀਤ ਹੈ ਨਾਮ ਕੀ ਮੈਨੂੰ ਮਾਇਆ ਤੇ ਭਰੋਸਾ ਹੈ ਗੁਰੂ ਜੀ ਨੇ ਹਮ ਪ੍ਰਤੀਤ ਹੈ ਨਾਮ ਕੀ ਜੋ ਹਮਕੋ ਦੇ ਦੇ ਵਚਨ ਦੀਆ ਤੂੰ ਨਾਮ ਦੇ 5.5 ਦਵੇ ਆਖੋ ਸਤਨਾਮ ਸ੍ਰੀ ਕਹਿੰਦਾ ਤੂੰ 550 ਹੀ ਦੇ ਪਰ ਦੇ ਦੇ ਪਰ ਧਿਆਨ ਸਿੰਘ ਨੇ 605 ਹੀ ਦਿੱਤੇ ਗੁਰੂ ਦਾ ਵਚਨ ਕੜਾ ਲੈ ਲਿਆ ਤੇ ਆਖਿਆ ਕੜਾ ਪ੍ਰਸ਼ਾਦ ਲੈ ਜਾ ਕਿਉਂਕਿ ਇਹ ਤੇਰੇ ਪਿਤਾ ਵਾਸਤੇ ਬੜਾ ਖੁਸ਼ ਦਿੱਲੀ ਆਇਆ 600 ਰੁਪਏ ਦੇ ਰਤਨ ਖਰੀਦੇ ਪਾਲੀ ਸ਼ਹਿਰ ਆ ਕੇ ਵੇਚੇ ਤੇ 2 ਥੈਲੀਆਂ ਸੋਨੇ ਦੀਆਂ ਮੋਹਰਾਂ ਦੀਆਂ ਭਰ ਗਈਆਂ ਤੇ ਹੁਣ ਬੜਾ ਖੁਸ਼ ਤੇ ਬੜਾ ਚਾਅ ਅੱਗੇ ਤੇ ਗੁਰੂ ਦੀ ਨਿੰਦਿਆ ਕਰਦਾ ਸੀ ਹੁਣ ਸਿੱਖ ਦੀ ਨਿੰਦਿਆ ਵੀ ਕਰ ਦਿੱਤੀ ਕਹਿਣ ਲੱਗਾ ਗੁਰੂ ਤੇ ਮਿਲਿਆ ਸੀ ਤੇ ਧਿਆਨ ਸਿੰਘ ਇਹ ਤੇ ਬੜਾ ਵੱਡਾ ਮੂਰਖ ਨਿਕਲਿਆ ਜਿਹਨੇ ਕੜੇ ਬਦਲੇ 600

ਧੋਣੂਆਂ ਜਿਹੜੀਆਂ ਮਾਪਿਆਂ ਤੋਂ ਪੁੱਤਰ ਨੂੰ ਦੂਰ ਕਰਦੀਆਂ ਹਨ ਉਹ ਵੀ ਸੁਣ, ਕਿਉਂਕਿ ਆਖਿਰ ਉਹਨਾਂ ਵੀ ਤੇ ਮਾਂ ਬਣਨਾ, ਕੱਲ ਉਹਨਾਂ ਵੀ ਤੇ ਪੁੱਤਰ ਵਿਆਹਣੇ ਹਨ, ਤੇ ਜਿਹੜੇ ਅੱਜ ਪੁੱਤਰ ਹਨ ਕੱਲ ਉਹਨਾਂ ਵੀ ਤੇ ਆਪਣੇ

ਤੂੰ ਮੇਰੇ ਨਾਲ ਸੌ ਸਕਦਾ? ਹਰੀ ਸਿੰਘ ਕਹਿਣ ਲੱਗੇ, ਮਾਂ ਇਹ ਕਿਹੜੀ ਵੱਡੀ ਗੱਲ ਹੋਈ? ਪੁੱਤਰ ਕਿੱਡਾ ਵੱਡਾ ਵੀ ਹੋਵੇ, ਮਾਵਾਂ ਵਾਸਤੇ ਉਹ ਬੱਚਾ ਹੀ ਹੁੰਦਾ। ਮੈਂ ਸੌਵਾਂਗਾ।

ਜਦ ਤੂੰ ਉੱਠ ਕੇ ਰੋਂਦਾ ਸੀ ਤੈਨੂੰ ਮੈਂ ਮੋਢੇ ਲਾ ਕੇ ਘੁੰਮਦੀ ਸਾਂ ਕਿ ਤੂੰ ਸੌਵੇਂ ਮੈਂ ਜਾਗਦੀ ਸਾਂ। ਉਹ ਹਰੀ ਸਿੰਘ ਤੂੰ ਤੇ ਇੱਕ ਰਾਤ ਦੀ ਕੀਮਤ ਨਹੀਂ ਦੇ ਸਕਦਾ, ਤੂੰ ਮਾਪਿਆਂ ਦਾ ਦੇਣਾ ਕੀ ਦੇਵੇਂਗਾ। ਤੇ ਹਰੀ ਸਿੰਘ ਰੋਣ ਲੱਗ ਪਏ ਤੇ ਨਾਲੇ ਮਾਂ ਦੇ ਪੈਰ ਪਕੜ ਲਏ। ਮਾਂ ਮੈਂ ਭੁੱਲ ਗਿਆ ਸੀ, ਮੈਂ ਸੋਚਿਆ ਸੀ ਧਨ ਦੌਲਤ ਦੇ ਨਾਲ

ਮਾਪਿਆਂ ਦੀ ਸੇਵਾ ਨਹੀਂ ਕਰਦੀ ਉਹਨਾਂ ਦਾ ਦਾਨ ਖੁਦ ਵੀ ਸਫਲ ਨਹੀਂ ਹੁੰਦਾ। ਜਿਹੜੀ ਔਲਾਦ ਮਾਪਿਆਂ ਦਾ ਆਦਰ ਮਾਨ ਨਹੀਂ ਕਰਦੀ ਉਹਨਾਂ ਦਾ ਪਾਠ ਪੂਜਾ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਠੁਕਰਾਉਂਦੇ ਹਨ ਉਹਨਾਂ ਤੇ ਗੁਰੂ ਨਾਨਕ ਦੀ ਕਦੀ ਮਿਹਰ ਨਹੀਂ। ਹੁਣ ਮਾਪਿਆਂ ਨੇ ਸਮਝਾਇਆ ਪਰ ਨਾ ਮਾਪੇ ਚੰਗੇ ਲੱਗਦੇ ਨੇ ਤੇ ਨਾ ਸਿੱਖੇ। ਪਰ ਧਨ ਦੌਲਤ ਕਦੋਂ ਤੱਕ ਸਾਥ ਨਿਭਾਉਂਦੀ? ਹੁਣ ਐਸਾ ਘਾਟਾ ਪਿਆ ਕਿ ਹੁਣ ਰੋਟੀ ਪੂਰੀ ਨਹੀਂ ਹੁੰਦੀ। ਫਿਰ ਆਇਆ ਕਿਉਂਕਿ ਪੱਲੇ ਕੁਝ ਨਾ ਰਿਹਾ ਤੇ ਕਹਿੰਦਾ ਪਿਤਾ ਜੀ ਮੈਂ ਭੁੱਲ ਗਿਆ ਮੈਨੂੰ ਆਨੰਦਪੁਰ ਸਾਹਿਬ

ਜਦੋਂ ਦਾ ਗੁਰੂ ਦਾ ਬਚਨ ਤੇ ਕੜਾ ਤੂੰ ਲਿਆ ਤੈਨੂੰ ਕੁਝ ਮਿਲੇ ਤੇ ਧਿਆਨ ਸਿੰਘ ਕਹਿਣ ਲੱਗਾ ਜੋ ਮੈਨੂੰ ਮਿਲੇ ਉਹ ਸ਼ਬਦ ਦੱਸਦਾ ਹੈ ਸ਼ਬਦ ਦੱਸਦਾ ਹੈ ਗੁਰੂ ਕੇ ਬਚਨ ਮੋਹੇ ਪਰਮ ਗੱਲ ਪਾਈ ਇਹ ਸ਼ਬਦ ਜੋ ਜੋ ਸ਼ਬਦ ਵਿੱਚ ਹੈ ਧਿਆਨ ਸਿੰਘ ਨੇ ਉਹ ਦੱਸਿਆ ਸਮਾਂ ਨਹੀਂ ਇਹ ਸ਼ਬਦ ਪੂਰਾ ਪੜ ਸਕੇ ਕਹਿਣ ਲੱਗਾ ਮਹਾਰਾਜ ਖੇਤਾਂ ਵਿੱਚ ਹਲ ਵਾਹਣ ਗਿਆ ਤੇ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇੱਕ ਭਾਂਡਾ ਮਿਲਿਆ ਗਹਿਣੇ ਵੀ ਬਣ ਗਏ ਘਰ ਬਾਰ ਵੀ ਸੋਹਣਾ ਬਣ ਗਿਆ ਮੇਰੀ ਬੋਲੀ ਵੀ ਮਿੱਠੀ ਹੋ ਗਈ ਮੇਰੇ ਸਾਰੇ ਮਿੱਤਰ ਬਣ ਗਏ ਤੇ ਮੈਨੂੰ ਇੰਜ ਜਾਪਦਾ ਹੈ ਜਿਵੇਂ ਮੈਂ ਜੀਵਨ ਮੁਕਤ ਹੋ ਗਈ ਤੇ ਉਹ ਸਹਿਜਦਾਰੀ ਲੜਕਾ ਜਿਹੜਾ ਕਹਿੰਦਾ ਸੀ ਗੁਰੂ ਦੇ ਬਚਨ ਨੇ ਕੀ ਦੇ ਜੋ ਜੋ ਸੁਣਦਾ ਹੈ ਤੇ ਰੋਂਦਾ ਹੈ ਸਤਿਗੁਰ ਆ ਗਿਆ ਰੋਵੋ ਨਾ ਕਰ ਜਾਇਓ ਪੰਜ ਸਿੱਖਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਇਓ ਆਨੰਦ ਸਾਹਿਬ ਦਾ ਪਾਠ ਕਰਿਓ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਫਿਰ ਅਰਦਾਸ ਕਰਿਓ ਉਸ ਅਰਦਾਸ ਵਿੱਚ ਜੋ ਤੁਸੀਂ ਮੰਗੋਗੇ ਉਹ ਗੁਰੂ ਨਾਨਕ ਤੁਹਾਨੂੰ ਬਖਸ਼ੇ ਇਸੇ ਤਰ੍ਹਾਂ ਕੀਤਾ ਫਿਰ ਉਹ ਵੀ ਖੁਸ਼ੀਆਂ ਫਿਰ ਉਹ ਵੀ ਆਨੰਦ ਮਿਲਿਆ ਕਿਉਂਕਿ ਜਿਹੜਾ

ਇਹਨਾਂ ਵਿਚ ਬਹਿ ਕੇ ਨਾ ਮਾਪਿਆਂ ਨੂੰ ਟੁਕਰਾਣਾ, ਨਾ ਚੰਗੇ ਗੁਣਾਂ ਨੂੰ ਟੁਕਰਾਣਾ ਤੇ ਨਾ ਹੀ ਗੁਰੂ ਨੂੰ ਬੁਲਾਣਾ। ਜਿਹੜੇ ਇਹਨਾਂ ਚੀਜ਼ਾਂ ਵਿਚ ਰਹਿੰਦੇ ਰੱਬ ਨੂੰ ਯਾਦ ਰੱਖਦੇ ਹਨ, ਉਹਨਾਂ ਨੂੰ ਹੋਰ ਵੀ ਖੁਸ਼ੀਆਂ ਹੋਰ ਵੀ ਆਨੰਦ ਮਿਲਦੇ ਹਨ, ਕਿਉਂਕਿ ਧਨ ਜੋਬਨ ਹਮੇਸ਼ਾ ਨਹੀਂ ਰਹਿੰਦੇ।

ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਸਾਰੇ ਭੈਣਾਂ ਵੀਰ ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣਾਂ ਵੱਲੋਂ ਆਵਾਜ਼ ਨਹੀਂ ਆਈ, ਵਿਸਾਖੀ ਦਾ ਪਵਿੱਤਰ ਦਿਨ ਹੈ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਤ। ਜਿਹਦਾ ਜਨਮ ਹੁੰਦਾ ਉਹਦੀ ਮੌਤ ਅਵਸ਼ ਹੈ, ਪਰ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਗਟਿਓ, ਜਿਹੜਾ ਪ੍ਰਗਟ ਹੁੰਦਾ ਉਹਦੀ ਮੌਤ ਨਹੀਂ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਤ। ਸਿਰਫ 15 ਮਿੰਟ ਦਾ ਟਾਈਮ ਮਿਲਿਆ, ਇੱਕ ਵਾਰ ਸਾਰੇ ਭੈਣਾਂ ਵੀਰ ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਮਿੰਟਾਂ ਵਿੱਚ ਸਿਰਫ ਨਮੂਨੇ ਦੇ ਮੁਤਾਬਕ, ਕਿਉਂਕਿ ਜੋ ਢਾਡੀ ਹੈ ਇਹਨਾਂ ਦਾ ਸਬੰਧ ਜਿਹੜਾ ਹੈ ਵਿਸਾਖੀ ਦੇ ਨਾਲ, 6ਵੇਂ ਪਾਤਸ਼ਾਹ ਨੇ ਇਹ ਢਾਡੀ ਪੈਦਾ ਕੀਤੇ ਤੇ ਸਿੱਖ ਇਤਿਹਾਸ ਨੂੰ ਸੰਭਾਲਣ ਲਈ, ਸੂਰਮਿਆਂ ਤੇ ਯੋਧਿਆਂ ਦਾ ਇਤਿਹਾਸ ਸੰਭਾਲਣ ਲਈ ਢਾਡੀਆਂ ਦਾ ਕੰਮ ਵਾਰ ਗਾਉਣੀ। ਆਹ ਵੇਖੋ 80,000 ਦਾ ਇਕੱਠ ਹੈ, 1699 ਦੀ ਵਿਸਾਖੀ ਹੈ, ਸੰਗਤਾਂ ਆਪਣਾ ਦਸਵੰਧ ਲੈ ਕੇ ਦੁਨੀਆਂ ਭਰ ਦੇ ਵਿੱਚੋਂ ਪਾਵਨ ਧਰਤੀ ਆਨੰਦਪੁਰ ਸਾਹਿਬ ਪਹੁੰਚੇ ਹੋਏ ਨੇ। 80,000 ਦੇ ਇਕੱਠ ਵਿੱਚ ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾਨ ਧੋਈ, ਔਹ ਕਿਰਪਾਨ ਜੋ ਗੁਰੂ ਕੇ ਸਿੱਖ ਲੈ ਕੇ ਖੜੇ ਨੇ, ਔਰ ਮੰਗ ਕੀਤੀ ਕਿ ਇੱਕ ਸਿਰ ਦੀ ਲੋੜ ਹੈ। ਬੜੇ ਬੜੇ ਸਿਰ ਝੁਕ ਗਏ, ਨੀਵੀਆਂ ਪਾ ਲਈਆਂ ਨੇ, ਔਰ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਕਿ ਫਿਰ ਆਖਿਆ ਇੱਕ ਸਿਰ ਦੀ ਲੋੜ ਹੈ। ਜਦੋਂ ਤੀਜੀ ਵੇਰ ਆਖਿਆ, ਇੱਕ ਗੱਭਰੂ ਉੱਠਿਆ ਜਿਹਦੀ 30 ਸਾਲ ਦੀ ਉਮਰ ਹੈ, ਜਿਹਦਾ ਨਾਂ ਹੈ ਭਾਈ ਦਇਆ ਰਾਮ, ਔਰ ਜਿਹਦੇ ਮਾਤਾ ਦਾ ਨਾਂ ਸ਼ੋਭਾ ਦੇਈ ਔਰ ਪਿਤਾ ਦਾ ਨਾਂ ਮਈਆ ਰਾਮ, ਔਰ ਉੱਠ ਕੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ, ਪਾਤਸ਼ਾਹ ਲੇਟ ਹੋਣ ਦਾ ਕਾਰਨ ਡਰ ਨਹੀਂ, ਮੈਂ ਜੋ ਲੇਟ ਉੱਠਿਆ ਮੇਰੇ ਅੰਦਰ 605 ਸੀ ਕਿ ਇੱਕ ਵੇਰ ਚੀਜ਼ ਅਰਪਣ ਕੀਤੀ ਦੁਬਾਰਾ ਵੀ ਅਰਪਣ ਕੀਤੀ ਜਾ ਸਕਦੀ ਹੈ। ਕਹਿਣ ਲੱਗਾ, ਜਦੋਂ 13 ਸਾਲ ਦੀ ਉਮਰ ਵਿੱਚ ਮੈਂ ਆਪਣੇ ਪਿਤਾ ਮਈਆ ਰਾਮ ਦੇ ਨਾਲ ਤੁਹਾਡੇ ਦਰ ਤੇ ਆਇਆ ਸਾਂ, ਜਦੋਂ ਆਹ ਸਿਰ ਝੁਕਾਇਆ ਤੁਹਾਡੇ ਚਰਨਾਂ ਵਿੱਚ, ਸਿਰ ਤੇ ਉਦੋਂ ਦੇ ਦਿੱਤਾ। ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾਨ ਅੱਗੇ ਕੀਤੀ ਕਿ ਗੱਭਰੂਆ ਆਹ ਕਿਰਪਾਨ ਫੜ ਕੇ ਲੜ ਸਕਦੇ? ਕਹਿਣ ਲੱਗਾ, ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊ ਦੁਸ਼ਮਣ ਸੇ।

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ।